0: ਇਹ ਰੁੱਖਾਂ ਤੇ ਹੀ ਹੁੰਦੀ ਆ ਵਾ, ਕਹਿੰਦੇ ਕਿਤਨੀ ਛੈੜ ਲੱਗਦੀ ਤੇ ਤਾਲੂ ਜਿਹੜੀ ਇਸੇ ਪੇੜ ਪੌਦਿਆਂ ਦੀ ਕੀਮਤ ਪਤਾ ਲੱਗਦੀ। ਕਹਿੰਦੇ ਅੱਜ ਕੱਲ੍ਹ ਬਰਸਾਤੀ 'ਚ ਵੀ ਲੱਗਦੀ ਬਈ, ਪੇੜ ਪੌਦੇ ਕਿਆ ਕਰਦੇ ਕਿ ਇਹ ਜ਼ਮੀਨਾਂ ਦਾ ਕਟਾਵ ਰੋਕਦੇ ਸਾੜੀ, ਨਹੀਂ ਤਾਂ ਬਰਸਾਤੀ 'ਚ ਕੀ ਹੁੰਦਾ ਕਿ ਉਪਜਾਊ ਮਿੱਟੀ ਜਿਹੜੀ ਇਸੇ ਰੁੜੀ ਜਾਂਦੀ। ਇਹ ਸਾਰੀਆਂ ਚੀਜ਼ਾਂ 'ਚ ਜਿਹੜਾ ਇਸੇ ਪੇੜ ਪੌਦਿਆਂ ਦਾ ਬੜਾ ਭਾਰੀ ਯੋਗਦਾਨ ਹੈ। ਤਾਂ ਹਰ ਕਿਸੇ ਨੂੰ ਚਾਹੀਦਾ ਕਿ ਆਪਣੀ ਜ਼ਿੰਦਗੀ 'ਚ ਪੇੜ ਪੌਦੇ ਲਗਾਏ, ਬੱਚਿਆਂ ਸਹੀ ਤਿਨ੍ਹਾਂ ਜੋ ਪਾਲੇ, ਤਿਨ੍ਹਾਂ ਜੋ ਵੱਡਾ ਕਰੇ, ਆਪਣੀ ਸੰਸਕ੍ਰਿਤੀ ਜੋ ਸਹੇਜੇ ਕਨੇ ਸਵਾਰੇ।
1: ਜੀ ਬਿਲਕੁਲ, ਤੁਹਾਂ ਠੀਕ ਲਾ ਦੇ ਕਹਿੰਦੇ ਜਿਵੇਂ ਵੀ ਦਿਖਾ ਹੁਣ ਇਹਨਾਂ ਦਿਨਾਂ 'ਚ ਜਿਹੜਾ ਵੀ ਸਾਨੂੰ ਪੌਦਾ ਮਿਲਦਾ ਹੈ, ਚਾਹੇ ਇਸ ਸਾਡੇ ਖੇਤਰਾਂ 'ਚ ਕੁਥੀ ਅੰਕੁਰਿਤ ਹੋਈ ਚੁੱਕਿਆ ਹੈ, ਜਾਂ ਫਿਰ ਆਹਾਂ ਕੋਈ ਕ੍ਰਿਸ਼ੀ ਵਿਭਾਗ ਜਾਂ ਬਾਗਬਾਨੀ ਵਿਭਾਗ ਕਨੇ ਸੰਪਰਕ ਕਰੀਕੇ ਅਗਰ ਕੋਈ ਪੌਦਾ ਲੈਂਦੇ ਨੇ, ਤਾਂ ਅਸਾਂ ਜੋ ਜਿਹੜਾ ਇਸ ਜ਼ਿਆਦਾ ਤੋਂ ਜ਼ਿਆਦਾ ਪੌਦ ਰੋਪਣ ਅੱਜ ਕੱਲ੍ਹ ਇਹਨਾਂ ਦਿਨਾਂ 'ਚ ਕਰਨਾ ਚਾਹੀਦੀ, ਔਰ ਇਹਨਾਂ ਦੀ ਦੇਖਭਾਲ ਵੀ ਕਰਨਾ ਚਾਹੀਦੀ। ਕਹਿੰਦੇ ਸਾਡੇ ਜਿਹੜੇ ਵੀ ਨਵ ਯੁਵਾ ਨੇ, ਤਿਨ੍ਹਾਂ ਇਹ ਵੀ ਇਹੀ ਜਾਗਰੂਕਤਾ ਜਿਹੜੀ ਇਸ ਦੇਣਾ ਚਾਹੀਦੀ, ਤਿਨ੍ਹਾਂ ਇਹ ਦੱਸਣਾ ਚਾਹੀਦਾ ਕਿ ਪੇੜ ਪੌਦਿਆਂ ਦਾ ਸਾਡੇ ਜੀਵਨ 'ਚ ਕਿਆ ਮਹੱਤਵ ਹੈ, ਔਰ ਕਿਤਨੇ ਜ਼ਰੂਰੀ ਹਨ ਪੇੜ ਪੌਦੇ, ਹੈ ਨਾ। ਕਹਿੰਦੇ ਜਲੂ ਜ਼ਿਆਦਾ ਪੇੜ ਪੌਦੇ ਹੋਣੇ ਨਾ ਜੀ, ਤਾਂ ਤਿਸਨੇ ਹਨੇਰੀ ਕਹਿੰਦੇ ਦੇਖਾ ਇਹ ਜਿਹੜੀ ਚੀਜ਼ਾਂ ਨੇ ਇਹ ਵੀ ਰੁਕੀ ਜਾਂਦੀਆਂ, ਤੂਫਾਨ ਵੀ ਰੁਕੀ ਜਾਂਦੇ, ਹੈ ਨਾ, ਕਿਉਂਕਿ ਪੇੜ ਪੌਦੇ ਜਿਹੜੇ ਸਹਿ ਹਵਾ ਜੋ ਤੂਫਾਨ ਦੇ ਵੇਗ ਜੋ ਜਿਹੜੀ ਤੀਵਰਤਾ ਹੈ ਨਾ ਸਹਿ ਘਟਾਈ ਜਾਂਦੇ, ਕਹਿੰਦੇ ਸਾਨੂੰ ਤਾਂ ਇਸ 'ਤੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਣਾ ਦਿੰਦੇ। ਤਾਂ ਪੇੜ ਪੌਦੇ ਸਾਡੇ ਜ਼ਿੰਦਗੀ 'ਚ ਬੜੇ ਭਰੀ ਮਾਇਨੇ ਰੱਖਦੇ, ਬੜਾ ਮਹੱਤਵ ਰੱਖਦੇ ਨੇ।
0: ਬਿਲਕੁਲ,
1: ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਮਝਾਈ ਕੇ ਕਹਿੰਦੇ ਬਈ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਇਸ ਪੌਦ ਰੋਪਣ ਇਹਨਾਂ ਦਿਨਾਂ 'ਚ ਕਰਨਾ ਚਾਹੀਦਾ ਹੈ, ਇਹੀ ਆਹਾਂ ਜਿਹੜਾ ਇਸ ਆਪਣੇ ਕਿਸਾਨ ਭਾਈ ਬੰਧੂਆਂ 'ਤੇ ਗੁਜ਼ਾਰਿਸ਼ ਕਰਨੀ ਹੈ।
0: ਬਿਲਕੁਲ ਜੀ, ਅੱਜ ਕੱਲ੍ਹ ਦੇਖਾ ਕਨੇ ਜ਼ਮੀਨ ਹੈ ਸਾਡੇ, ਨਮੀ ਬੜੀ ਜ਼ਿਆਦਾ ਹੁੰਦੀ, ਸਾਨੂੰ ਕੋਈ ਵੀ ਪੌਦਾ ਲਗਾਉਣੇ 'ਚ ਜਿਹੜੀ ਇਸ ਮੁਸ਼ਕਿਲ ਨਹੀਂ ਆਉਂਦੀ।
1: ਬਿਲਕੁਲ,
0: ਤਾਂ ਇਹ ਕੰਮ ਜ਼ਰੂਰ ਕਰੀ ਲੈਣਾ ਹੈ
1: ਜੀ। ਬਿਲਕੁਲ, ਕਨੇ ਇਸ ਦੇ ਕੰਨੇ ਹੀ ਜਿਹੜਾ ਇਸ ਇੱਕ ਪਿਆਰਾ ਦਿਆ ਲੋਕ ਗੀਤ ਆਹਾਂ ਸੁਣਦੇ ਹਾਂ।

0: कोशिश होंदी कि अहां हर योजना दी जानकारी जिहड़ी ऐसा अपने टियाले दे माध्यम कन्नै जिहड़ा ऐसा अपने किसान भाइयों तक पहुँचान, चाहे सह योजना केंद्र सरकार द्वारा चलाई गई है, चाहे राज्य सरकार द्वारा, है ना, या कोई ऐसी योजना जिहड़े कृषि विभाग या बागवानी विभाग ने अपने स्तर पर जिहड़ी ऐसा किसानों वास्ते लागू की है, तो हर योजना जो किसानों तक पहुँचाना जिहड़ा ऐसा अहां अपना फर्ज समझते हैं, और इसी के तहत जिहड़ा ऐसा अज अहां इस योजना की जानकारी अपने किसान भाई बंधुओं तक पहुँचा कर देना।
1: बिल्कुल जी,
0: क्योंकि ये एक ऐसी योजना है जिस दे माध्यम कन्नै किसानों जो अपनी खेतीबाड़ी दे खर्च विच ते ना कृषि उपकरण दे खरीद विच या फसल बीज दे खरीद विच जिहड़ा ऐसा कुछ हद तक जिहड़ा ऐसा मदद मिलती है।
1: बिल्कुल जी, उन्हां जो जिहड़ी आर्थिक मदद मिलती है तो तिस ने तिन्हां दी आर्थिकी जिहड़ी है सुधरती है, मतलब कि किसान परिवारां जो खेतीबाड़ी दे कम्मां ताईं जिहड़ी आर्थिक मदद मिलती है, इस ताईं केंद्र सरकार जिहड़ी है सै उन्हां जो पैसा दिंदी है। इस योजना कन्नै पात्र किसानां जो साले दा जिहड़ा है सै 6,000 रुपया मिलदा है, कन्नै ये पैसे इकट्ठे तो नहीं उन्हां जो मिलदे पर ये जड़े हैं 3 बराबर किस्तां च मिलदे हैं, यानी कि 2,000 रुपये करके उन्हां जो मिलदे हैं। कन्नै ये पैसा किसानां दे बैंक खाते च जिहड़ा सै सीधा जमा हुंदा है, इस च कोई बिचौलियां दा रोल नहीं हुंदा है। कन्नै इस योजना की शुरुआत जिहड़ी है 2018-19 च जिहड़ी है कीती गई थी, इहदा मकसद है कि खेतीबाड़ी करने वाले जिहड़े किसान परिवार हैं उन्हां जो खेती दे जिहड़े रोज़मर्रा दे खर्चे हुंदे उहनां ताईं कुछ आर्थिक सहारा जिहड़ा सै मिली सके, जियां कि चाहे सै बी लैणा चाहन या खाद लैणा चाहन या दवाई लैणा चाहन या फिर सिंचाई दा खर्चा होई गया या छोटे मोटे औजार या मशीनरी कुछ भी जिहड़ी छोटी मोटी लैणा चाहन। ਕਨੇ ਸਰਕਾਰਾਂ ਦੀ ਇਹ ਮਦਦ ਜਿਹੜੀ ਹੈ ਕਿਸਾਨਾਂ ਜੋ ਕੁਛ ਸਹਾਰਾ ਜਿਹੜੀ ਹੈ ਦਿੰਦੀ ਹੈ
0: ਜੀ। ਔਰ ਮਸਟਰਾਣੀ ਜੀ, ਦੇਖਾ ਇਸ ਯੋਜਨਾ ਦਾ ਲਾਭ ਲੈਣ ਤਾਂ ਜਿਹੜਾ ਐਸਾ ਕੋਈ ਵੀ ਕਿਸਾਨ ਜਿਸ ਦੇ ਨਾਂ ਪਰ ਜਿਹੜਾ ਐਸਾ ਜ਼ਮੀਨ ਹੈ ਸਹਿ ਇਸ ਦਾ ਜਿਹੜਾ ਐਸਾ ਯੋਗ ਹੈ, ਇਸ ਵਿੱਚ ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਇਸ ਵੱਲ ਜ਼ਮੀਨ ਘੱਟ ਹੈ ਜਾਂ ਜ਼ਿਆਦਾ ਹੈ,
1: ਬਿਲਕੁਲ
0: ਇਸਦਾ ਕੋਈ ਮਾਪਦੰਡ ਨਹੀਂ ਹੈ। ਅਗਰ ਜ਼ਮੀਨ ਤੁਹਾਡੇ ਨਾਂ ਪਰ ਹੈ ਤਾਂ ਤੁਹਾਂ ਇਸ ਯੋਜਨਾ ਦਾ ਲਾਭ ਲੈਣ ਵਾਸਤੇ ਆਪਣਾ ਰਜਿਸਟ੍ਰੇਸ਼ਨ ਜਿਹੜਾ ਐਸਾ ਕਰੀ ਸਕਦੇ ਹਨ।
1: ਬਿਲਕੁਲ ਜੀ,
0: ਬਸ ਇਹ ਹੈ ਕਿ ਕੋਈ ਵੀ ਕੇਂਦਰ ਸਰਕਾਰ ਦਾ ਕਰਮਚਾਰੀ ਜਾਂ ਰਾਜ ਸਰਕਾਰ ਦਾ ਕਰਮਚਾਰੀ ਜਿਹੜਾ ਐਸਾ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ, ਔਰ ਕੋਈ ਵੀ ਆਇਕਰਦਾਤਾ ਕਿਸਾਨ ਹੈ ਜਾਂ ਸਵਾਇਤ ਸਰਕਾਰੀ ਸੰਸਥਾ ਦੇ ਕਰਮਚਾਰੀ ਹਨ, ਸਾਰਵਜਨਿਕ ਉਪਕਰਮ ਦੇ ਕਰਮਚਾਰੀ ਹਨ ਜਾਂ ਸੇਵਾ ਨਿਵਰਤ ਕੋਈ ਕਰਮਚਾਰੀ ਜਾਂ ਅਧਿਕਾਰੀ ਹੈ, ਤਾਂ ਸਹਿ ਇਸ ਯੋਜਨਾ ਦਾ ਜਿਹੜਾ ਐਸਾ ਲਾਭ ਨਹੀਂ ਲੈ ਸਕਦੇ ਨੇ। ਕਹਿੰਦੇ ਬਾਕੀ ਜਿਹੜੇ ਸਾਡੇ ਕਿਸਾਨ ਭਾਈ ਬੰਧੂ ਹਨ ਸਹਿ ਆਪਣਾ ਰਜਿਸਟ੍ਰੇਸ਼ਨ ਜਿਹੜਾ ਐਸਾ ਇਸ ਯੋਜਨਾ ਵਾਸਤੇ ਕਰੀ ਸਕਦਾ, ਅਤੇ ਇਸ ਵਾਸਤੇ ਜਿਹੜਾ ਐਸਾ ਇੱਕ ਤਾਂ ਇਹਨਾਂ ਦਾ ਆਧਾਰ ਕਾਰਡ ਚਾਹੀਦਾ, ਇੱਕ ਜ਼ਮੀਨਾਂ ਦੇ ਸਵਾਮਿਤਵ ਦਾ ਪ੍ਰਮਾਣ ਪੱਤਰ ਚਾਹੀਦਾ, ਕਹਿੰਦੇ ਇੱਕ ਚਾਹੀਦਾ ਬੈਂਕ ਅਕਾਊਂਟ ਦਾ ਵਿਵਰਣ।
1: ਬਿਲਕੁਲ ਜੀ, ਕਹਿੰਦੇ ਦੇਖਾ ਇਹ ਯੋਜਨਾ ਜਿਹੜੀ ਹੈ ਹਰ ਮਾਣੂ ਜੋ ਜਿਹੜੀ ਹੈ ਇਸਨੇ ਪੈਸਾ ਨਹੀਂ ਮਿਲਦਾ ਉਹਨਾਂ ਪਰਿਵਾਰਾਂ ਤਾਂ ਹੀ ਹੈ ਜਿਹੜੇ ਯੋਜਨਾ 'ਚ ਜਿਹੜੇ ਹਨ ਸਹਿ ਪਾਤਰ ਹਨ, ਕਹਿੰਦੇ ਇਸ ਪਾਤਰਤਾ ਜੋ ਪੂਰਾ ਕਰਦੇ ਹਨ। ਕਹਿੰਦੇ ਜਿਨ੍ਹਾਂ ਦੇ ਨਾਏ ਜਿਹੜੀ ਹੈ ਖੇਤੀ ਹੈ ਯੋਗ ਜ਼ਮੀਨ ਹੈ, ਕੁਛ ਕਿਸਾਨ ਪਰਿਵਾਰਾਂ 'ਚ ਇਸ ਯੋਜਨਾ ਦੇ ਦਾਇਰੇ 'ਚ ਨਹੀਂ ਆਉਂਦੇ ਹਨ। ਕਹਿੰਦੇ ਅੱਜ ਕੱਲ੍ਹ ਸਰਕਾਰ ਜਿਹੜੀ ਹੈ ਯੋਜਨਾ 'ਚ ਪਹਿਚਾਣ ਕਰਾ ਦੀ ਹੈ, ਕਹਿੰਦੇ ਸਹਿ ਇੱਕ ਜ਼ਰੂਰੀ ਚੀਜ਼ ਵੀ ਹੈ। ਦੇਖਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਵੀ ਕਿਸਾਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ, ਕਹਿੰਦੇ ਰਿਕਾਰਡ ਦੀ ਜਿਹੜੀ ਹੈ ਸਹਿ ਜਾਂਚ ਵੀ ਕੀਤੀ ਜਾਂਦੀ ਹੈ। ਆਧਾਰ ਕੰਨੇ ਜੁੜੀ ਹੋਈ ਜਾਣਕਾਰੀਆਂ ਦਾ ਇਸਤੇਮਾਲ ਕਿਸਾਨ ਦੀ ਪਹਿਚਾਣ ਪਰ ਖਰੇ ਨੇ ਜਿਹੜਾ ਸਹਿ ਕੀਤਾ ਜਾਂਦਾ ਹੈ, ਕਹਿੰਦੇ ਸਹਿ ਜ਼ਰੂਰੀ ਵੀ ਹੈ। ਤਾਂ ਆਪਣਾ ਆਧਾਰ ਕਾਰਡ ਜਿਹੜਾ ਤੁਸੀਂ ਜ਼ਰੂਰ ਰੱਖਣਾ ਹੈ, ਕਹਿੰਦੇ ਬੈਂਕ ਖਾਤੇ ਦੀ ਜਾਣਕਾਰੀ ਵੀ ਠੀਕ ਰੱਖਣੀ ਹੈ, ਕਹਿੰਦੇ ਤੁਹਾਡਾ ਇੱਕ ਜਿਹੜਾ ਮੋਬਾਈਲ ਨੰਬਰ ਸਹਿ ਵੀ ਚਾਲੂ ਹੋਣਾ ਚਾਹੀਦਾ, ਕਹਿੰਦੇ ਆਪਣਾ ਰਿਕਾਰਡ ਜਿਹੜਾ ਹੈ ਸਮੇਂ ਸਮੇਂ ਪਰ ਜਾਂਚ ਜਿਸਦੀ ਤੁਸੀਂ ਕਰਨੀ ਹੈ। ਕਹਿੰਦੇ ਤੁਸੀਂ ਕਈ ਵਾਰ ਸੁਣਦੇ ਹਨ ਜਿਵੇਂ ਕਿ EKYC ਜਿਹੜੀ ਹੈ ਸਹਿ ਕਰਾਉਣੇ ਜੋ ਬੋਲਦੇ ਹਨ, ਜਿਹਦਾ ਮਤਲਬ ਹੈ ਕਿ ਕਿਸਾਨ ਦੀ ਪਹਿਚਾਣ ਦੀ ਔਨਲਾਈਨ ਜਿਹੜੀ ਹੈ ਪੁਸ਼ਟੀ ਕਰਨੀ ਹੈ। ਕਹਿੰਦੇ ਇਸ ਕੰਨੇ ਇਹ ਪਤਾ ਲੱਗਦਾ ਹੈ ਕਿ ਜਿਹੜਾ ਕਿਸਾਨ ਯੋਜਨਾ ਦਾ ਫਾਇਦਾ ਲਿਆਦਾ ਹੈ ਕਿ ਸਹਿ ਸੱਚਾ ਹੈ ਕਿ ਕੁਛ ਕੀ ਝੂਠਾ ਤਾਂ ਨਹੀਂ ਹੈ। ਕਹਿੰਦੇ ਦੇਖਾ ਕੁਛ ਜਗ੍ਹਾ ਜਿਹੀਆਂ ਹਨ ਕਿ CSC ਯਾਨੀ ਕਿ ਕੋਮਨ ਸਰਵਿਸ ਸੈਂਟਰ ਪਰ ਬਾਇਓਮੀਟ੍ਰਿਕ ਤਰੀਕੇ ਨੇ ਵੀ ਜਿਹੜਾ ਹੈ ਕਰਵਾਈ ਜਾਂਦੀ ਹੈ। ਕਹਿੰਦੇ ਜੇ ਤੁਹਾਨੂੰ ਪੈਸਾ ਨਹੀਂ ਆਉਂਦਾ ਤਾਂ ਤੁਸੀਂ ਘਬਰਾਉਣਾ ਨਹੀਂ ਹੈ। ਕਹਿੰਦੇ ਇਸ ਯੋਜਨਾ ਨੇ ਜ਼ਮੀਨਾਂ ਦੇ ਰਿਕਾਰਡ ਕੰਨੇ ਇਹ ਜੁੜੀ

0: ਹੋਇਆ ਤਾਂ ਤੂੰ ਇਹ ਦੇਖੀ ਲੈਣਾ ਕਿ ਆਹ ਕੋਈ ਆਪਣਾ ਕਾਗਜ਼ ਪੱਤਰ ਜਿਹੜਾ ਐਸਾ ਗਲਤ ਤਾਂ ਨਹੀਂ ਦੇ ਦਿੱਤਾ। ਕਹਿੰਦੇ ਓ ਟੀ ਪੀ ਜਿਹੜੀ ਹੈ ਇਸ 'ਚ ਇੱਕ ਆਉਂਦੀ ਹੈ, ਇਸ 'ਚ ਵੀ ਜਿਹੜੀ ਐਸਾ ਤੁਹਾਨੂੰ ਜਿਹੜੀ ਹੈ ਓ ਟੀ ਪੀ ਦੱਸਣੀ ਹੈ। ਕਹਿੰਦੇ ਇਹ ਜਿਹੜੀ ਐਸਾ ਤੁਹਾਂ ਹਰ ਕੁਛ ਹੀ ਨਹੀਂ ਦੱਸਣੀ ਹੈ, ਦੇਖਾ ਇਹ ਜਿਹੜੀ ਹੈ ਤੁਹਾਨੂੰ ਵਨ ਟਾਈਮ ਪਾਸਵਰਡ ਹੁੰਦਾ, ਇਹ ਜਿਹੜੀਆਂ ਨੇ ਇਸ ਨੇ ਹੀ ਜੁੜੀਆਂ ਚੀਜ਼ਾਂ ਹਨ। ਕਹਿੰਦੇ ਉੱਥੇ ਤੁਹਾਂ ਜਿਹੜਾ ਐਸਾ ਇਹਨਾਂ ਦਾ ਪ੍ਰਯੋਗ ਕਰਨਾ ਹੈ। ਕਹਿੰਦੇ ਏ ਟੀ ਐੱਮ ਪਿੰਨ ਵਗੈਰਾ ਜਿਹੀਆਂ ਮਿਲਦੀ ਹੈ, ਤਿਸ 'ਚੋਂ ਵੀ ਜਿਹੜਾ ਤੁਹਾਂ ਤਾਂ ਨਹੀਂ ਦੱਸਣਾ, ਕਿਉਂਕਿ ਕਈ ਵਾਰੀ ਕਿਆ ਹੁੰਦਾ ਕਿ ਸਾਡੇ ਕਿਸਾਨ ਸਾਥੀਆਂ ਨੇ ਜਿਹੜੇ ਹਨ ਕੁਛ ਇੱਕ ਕੱਪੜੇ ਵੀ ਹੋਈ ਜਾਂਦੇ ਸੈ, ਬੋਲਦੇ ਕਿ ਤੁਹਾਨੂੰ 10,000 ਰੁਪਈਏ ਇਸ ਯੋਜਨਾ ਦੇ ਤਹਿਤ ਮਿਲਣਾ ਦੇ, ਕਹਿੰਦੇ ਤੁਹਾਡੇ ਖਾਤੇ 'ਚ ਜਿਹੜੇ ਹਨ ਤੁਹਾਨੂੰ ਉਹਨਾਂ ਦੇ ਖਾਤੇ 'ਚ 500 ਰੁਪਈਆ ਪਾਉਣਾ ਪਾਉਣਾ। ਕਹਿੰਦੇ ਓ ਟੀ ਪੀ ਵਗੈਰਾ ਦੱਸਾ ਤਾਂ ਦੇ ਦੀਆਂ ਚੀਜ਼ਾਂ 'ਤੇ ਵੀ ਤੁਸੀਂ ਜਿਹੜਾ ਸੈ ਬਚੀ ਕੇ ਰਹਿਣਾ ਹੈ।
1: ਬਿਲਕੁਲ ਬਿਲਕੁਲ ਦੀ ਤੁਹਾਨੂੰ ਠੀਕ ਗਲਾ ਦੇ। ਇਸ ਤਰ੍ਹਾਂ ਦੇ ਜਿਹੜੇ ਇਨਸ ਹੈ ਅੱਜ ਕੱਲ੍ਹ ਕਈ ਤਰ੍ਹਾਂ ਦੇ ਫਰਜ਼ੀ ਜਿਹੜੇ ਇਸ ਹੈ ਕਾਲਸ ਹਨ ਆਉਂਦੇ ਨੇ,
0: ਬਿਲਕੁਲ ਜੀ,
1: ਕਹਿੰਦੇ ਫਿਰ ਠੱਗੀ ਦੇ ਸ਼ਿਕਾਰ ਹੋ ਜਾਂਦੇ ਨੇ,
0: ਬਿਲਕੁਲ
1: ਤਾਂ ਇਸ ਚੀਜ਼ ਦੇ ਬਾਰੇ ਜਿਹੜਾ ਇਸ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ
0: ਜੀ।
1: ਤਾਂ ਮਿਸਟਰ ਰਾਣੀ ਜੀ, ਇਹ ਤਾਂ ਸੀ ਸਾਡੀ ਗੱਲਬਾਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਬਾਰੇ 'ਚ। ਕਹਿੰਦੇ ਹੁਣ ਜਿਹੜਾ ਇਸ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਪਿਆਰਾ ਦਿਆ ਲੋਕ ਗੀਤ ਯਾਨੀ ਕਿ ਮਾਤਾ ਦੀ ਭੇਂਟ ਜਿਹੜੀ ਇਸ ਹੈ ਆਹਾਂ ਸੁਣਦੇ ਹਨ
0: ਜੀ।